ਡੋਲੀਅ ਮੇ ਔਰਤ ਨਿਗਰੀ ਕੇ ਮੁਬੈਨਾ ਤੌਰ ਤੇ ਅਗਵਾ ਕਰੇ ਵਿਨਲਨ ਸਾਂ ਹਾਦਸੋ ਬ ਜਣਾ ਫੋਤ ਔਰਤ ਜ਼ਖਮੀ ਨਿਗਰੀ ਗੁੰਮ ਕੌਮੀ ਸ਼ਾਹਰਾਹ ਤੇ ਟਾਲਾਰੇ ਮੋਟਰਸਾਈਕਲ ਮੇ ਟੱਕਰ ਥਿਣ ਸਬਬ ਡਿਨੋ ਜਾਗੀਰਾਣੀ ਅਰਜ਼ ਮੁਹੰਮਦ ਫੋਤ ਥਿਆ ਭਾਰੂ ਧੁਰ ਜਾ ਮਾਣੂ ਇਲਜ਼ਾਮ ਮੜਿਓ ਆਏ ਤੇ ਜਾਗੀਰਾਣੀ ਧੁਰ ਜੇ ਮਾਣੂ ਘਰ ਤੇ ਹਮਲੋ ਕਰੇ ਔਰਤ ਬਾੜੀ ਕੇ ਅਗਵਾ ਕਯੋ ਹਾਦਸੇ ਮੇ ਜਵਾਬਦਾਰ ਫੋਤ ਥਿਆ ਔਰਤ ਨਜ਼ੀਰਾ ਭਾਰੂ ਜ਼ਖਮੀ ਥੀ।